ਹੌਜੁਕ ਤਾਬੀ ਰੇ ਲੀਲਾ ਪ੍ਰਲੋਈਗੀ ਮੈਰੀ ਲੀਲਾ ਅਸੀਂ ਸਕਤਮ ਲਾਂਖੀਬ ਸਿੰਘ ਦੇ ਸੰਕਰ ਕੀ ਸਕਤਮ ਦਾ ਨਿੰਥੋ ਖੋਜਮ ਮੇਧਾਜੀਤ ਸਿੰਘ ਮੀਨਾਕਾ ਕੀ ਸਕਤਮ ਲਾਂਖੀਬੀ ਯੁਮਲੇਮਬਮ ਕੁੰਦੋਰਈ ਦੇਵੀ ਮੀਨਾਕਾ ਕੀ ਮਮਾਨਬੀ ਪੁਸ਼ਪਾ ਕੀ ਸਕਤਮ ਦਾ ਲੋਬੁਕ ਤੋਂਬਮ ਸੰਚਰਾਨੀ ਦੇਵੀ ਆਨੰਦ ਕੀ ਸਕਤਮ ਦਾ ਗੁਰੂ ਮਯੂਮ ਕ੍ਰਿਸ਼ਨਕਾਂਤ ਸ਼ਰਮਾ ਮੀਨਾਕਾ ਕੀ ਮਪਾ ਕੀ ਸਕਤਮ ਦਾ ਥਿਆਮ ਸ਼ਾਮਬੀ ਸਿੰਘ ਅਮਦੀ ਮੀਨਾਕਾ ਕੀ ਮਮਾ ਕੀ ਸਕਤਮ ਦਾ ਖੇਤਰੀ ਮਯੂਮ ਫਜਤੋਨ ਦੇਵੀ ਲੀਲਾ ਇਬੀ ਮੁਤੁਮ ਦੇਵਲਾ ਦੇਵੀ ਲੀਲਾ ਪੁਥੋਕਪਾ ਨਿੰਥੌਜਮ ਲੋਕੇਂਦ੍ਰਜੀਤ ਸਿੰਘ ਅਮਦੀ ਪੁਥੋਕਪਾ ਦਾ ਤਿੰਬਾਂਗਬਾ ਸੁਭਾਸ ਅਥੋਕਪਮ